ਹੰਜਰ ਕੰਘਾਂ ਦਾ ਹੁਰੇ ਲੈਣੀ ਹਰਾ ਤੇ ਕੇ ਮਸਕਮ ਮਵੀ ਦਣੀ ਨੇਤਾ ਨੂੰ ਨਿਤ ਨੂੰ ਬੈ ਬੁਣਾ ਕਤੋਂ ਕੈਰੀ ਗਵੀ ਤੇਰੇ ਵੇ ਦੁਨੀਆ ਬੁਣਾ ਹਗੀ ਗਤੀ ਅਦੋ ਇਹ ਤਸ਼ਿੰਗ ਕਹਿ ਦੋ ਕਾ ਦੇ ਆਉਂ ਗੜੀ ਗਵੀ ਸਭ ਬਿੰਨੇ ਦਿਰੀ ਹੁਣਾ ਮਸ਼ਲ

0: ਵਾਪਸ ਬੰਡਾ ਮਣੋ ਹੁਣਾ
1: ਕੁਰੀ ਸਵਾਲ ਕੋ ਬਾ ਹੰਦਾ ਨੇ ਤੁਣੀ ਤੋ
0: ਨੂੰ ਹਦਾਂਗੇ ਬਹੁਰੇ ਮਮੀ ਹਸ ਤੋ ਕਾ ਕੋ ਤੋ ਇੱਕ ਮਕ ਫੁਰਤਮ ਅਹਮ ਵਾਣੀ ਮੈਂ ਹਾਲ ਦੋ ਫਿਸ਼ਮੈਂਡ ਨੇ ਤੇ ਫਿਸ਼ੀ ਸਲਾਮ ਕੋ ਮਿਸ ਫਿਸ਼ਮਿਸ ਤੋ

0: ਫਾਹੇ ਤੇ ਬੈ ਮੀਹੂੰ ਫੁਰਗਸ ਦੀ ਫਿਰ ਮ ਦੰਨਾਸ਼ ਫਾਹੇ ਤੇ ਬੈ ਮੀਹੂੰ ਗੇ ਖਿਬਯਕੁੰ ਉਜੂਰੇਕ ਥਿਮੰ ਖਲੇਗ ਫਾਨੁ ਇਧ ਵਡੇ ਨੁਗਨਵਮੇ ਥਿਮੰ ਖਲੇਗ ਫਾਨੁ ਗੇ ਉਜੂਰ ਅੱਲਾਹ ਗੇ ਹਜ਼ਰਤ ਗਾ ਮੈਨਵੀ ਨੁਏ ਅਦਿ ਥਿਮੰ ਖਲੇਗ ਫਾਨ ਅਮੁਰ ਕੁਰਵਾ ਫਾ ਵਨੀ ਥਿਮੰ ਖਲੇਗ ਫਾਨ ਮੁਸਲਿਮੁੰ ਗੇ ਤੇਰੇ ਮੁਮਸ਼
1: فكذبوه فنجيناه ومن معه في الفلك

ਤਿਬਾ ਮਿਹੰਗ ਗਾਤ ਹੱਕ ਆਹਿੰਦ ਇਹ ਹੱਕ ਮੀ ਜਾਦੂ ਇੰਹੇ ਤਿਬਾ ਮਿਹੰ ਬੁਣਨੀ ਹੈ ਯੇ ਅਦੀ ਜਾਦੂ ਹਦਾ ਮੀਹੁਨ ਨੁਦਿਨਵਾ ਹੁਟੇ।